0: belong to your song.
1: Only on City FM 89.
2: Attention. The standard commute has been decommissioned.
3: Introducing a system override for your ears.
2: New energy, new perspective. The same 24 hours, but a completely different vibe.
4: Join ABD as he takes over the streets.
2: Whether you're stuck in the third lane or finishing that final email,
3: your evenings just got an upgrade.
4: The Rush Hour with ABD.
2: Weekdays, 5 p.m. to 8 p.m.
3: Tune in or get left behind.
5: 89.
6: We're playing your song.
1: You're listening to
0: Non-Stop Hits.
7: ਜਿੱਥੇ ਮੁੰਡਾ ਜਾਵੇ ਮੈਂ ਕਿ ਰਾਤ ਜਿਵੇਂ ਗਰਮੀ 'ਚ ਆਗਰਾ ਸਲਾਈਡ ਕਰਾਂ ਟ੍ਰੀ 'ਚ ਵਾਦਾ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾਪ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨਹੀਂ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ ਕਰਦੇ ਨੇ ਫਲੈਕਸ ਕਾਹਨੂੰ ਕਰਦੇ ਮੁਕਾਬਲਾ